0: ਜਾ ਪਹਿਲਾਂ ਸਾਤਾ ਲੈ ਲਾ
1: ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ
2: ਫਨ ਕੀ ਫ੍ਰੀਕੁਐਂਸੀ ਬਜੇ ਦਿਨ ਰਾਤ।